0: SBS South Asian.
1: ਜੇ ਤੂੰ ਮੇਰਾ ਦਿਲ ਤੋੜਿਆ
2: Hey, yeah, I got you on the beach.
3: Dil